ਪਿਆਰ ਝੂਠਾ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆ ਸੁਚੇ ਨਾ ਕੀਏ ਬੈ ਜੋ ਪਿੰਡਾ ਤੋਏ ਸੁਚੇ ਸੈ ਨਾਨਕਾ ਜਿਨ ਮਨ ਵਸਿਆ ਸੋਏ।

ਘੋੜੇ ਤੁਰੇ ਪਲਾਣੇ ਪਾਨਵੇ ਘਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਘਰ ਪਸਾਰਿਆ ਕੀਰਤਨ ਮਰ ਪਾਵਦੇ ਅਰਬੂਜ ਨਾਈ ਹਾਰਿਆ ਘਰ ਮਸਟਾ ਵੇਖ ਮੈਲਕ ਮਰਨ ਸਾਰਿਆ ਜਰਾਈ ਜੋ ਬਨਹਾਰਿਆ ਜਰਾਈ ਜੋ ਬਨਹਾਰਿਆ ਜਾਏ।

0: ਕੋਈ ਸਭ ਕੋ ਆਖੇ ਆਪਣਾ ਜਿਸ ਨਾਈ ਸੋਚ ਕੱਢੀ ਹੈ ਕਿਤਾਬ ਆਪਣਾ ਆਪੇ ਹੀ ਲੇਖਾ ਸੰਡੀ ਹੈ ਚਾਹ ਰਹਿਣਾ ਨਾਈ ਐਤ ਜਗਤਾ ਕਾਇਦ ਕਰ ਹੰਡੀ ਹੈ ਬੰਦਾ ਕਿਸੇ ਨਾ ਆਖੀਏ ਪਰ ਅੱਖਰ ਇਹ ਬੁਝੀਏ ਮੁਰਖੇ ਨਾ ਨਾ ਲੁਚੀਏ ਮੁਰਖੇ ਨਾ ਨਾ ਲੁਚੀਏ
1: ਗੁਰਸਿੱਖਾ ਮਨਾ ਵਧਾਈਆਂ ਜਨ ਮੇਰਾ

ਫਿੱਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੁੱਟੀਏ ਮੁਤਕਾ ਫਿੱਕੇ ਪਾਏ ਫਿੱਕਾ ਮੁਰਖਾ ਕੀਏ ਪਾਣਾ ਲੈ ਸਜਾਏ ਮਹਲਾ ਪਹਿਲਾ ਅੰਦਰੋਂ ਝੂਠੇ ਤਾਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇ ਤੁਰੇ ਨਾਹੀਂ ਮੈਂ ਜਿਵੇਂ ਪਟਨ ਦਰਬਾਰ ਗੁਜਰਤੇ ਪਲੇ ਸੰਸਾਰ ਜਿਵੇਂ ਮੇਰਾ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਸੇ ਰੰਗ ਰਾਵੇ ਚੁੱਪ ਪੀ ਕਰ ਜਾ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸਚੈ ਰਾਜ ਦਰਬਾਰ ਪੁਰਖਰਚ ਮੰਗਾ ਜਮੈ ਦੇ ਤੋ

ਰੱਖੀਏ ਜੇ ਲੈ ਕੇ ਵਰਤੇ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਤਾ ਜਾਏ ਨਾਨਕ ਦੋਵੇਂ ਕੁੜੀਆਂ

0: ಪೊಡಿದಿತ್ ಸೇವ್ಯ ಸುಪ್ಪಯ್ಯ ಸೋ ಸಾಹಿಬ್ ಸದಾ ಸಂಭಾಲಿಯೇ ಕಿತ್ತಾ ಪೈ ಆಪಣ ಸಾಹ ಕಾಲ ಕಾಲಿಯೇ ਮੰਦਾ ਮੂਲ ਨਾ ਕੀਜੀ ਦੇ ਲੰਬੀ ਨਜ਼ਰ ਨਿਹਾਲੀਏ ਜੋ ਸਹਿਬ ਨਾ ਨਹਾਰੀ ਦੇ ਵਿਹਾ ਪਾਸਾ ਢਾਲੀਏ ਪਿਛਲਾ ਹੀ ਉੱਪਰ ਘਾਲੀਏ ਪਿਛਲਾ ਹੀ ਉੱਪਰ ਘਾਲੀਏ
1: ਜਿਹੜੇ ਗੁਰਮੁਖ ਨਾਮ ਤੇ ਆਏ।

0: ਸਾਥ ਮਿਲੇ ਲਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋ ਜੀ ਸੁਗੈ ਮੌਕਾ ਕੇ ਆਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਕਿ ਉਹਨਿਓ ਮਹਲਾ ਦੂਜਾ ਨਾਲ ਆਣੇ ਦੋਸਤ ਕਦਨਾ ਰਾਸ ਜਿਹਾ ਜਾਣੇ ਤਿਉਹਾਰ ਤੇ ਵੇਖੋ ਕੋ ਨਿਰਜਾ ਵਸਤੂ ਅੰਦਰ ਵਸ ਮਾਰੇ ਦੂਜੀ ਹੋਵੇ ਪਾਸ ਸਾਹਿਬ ਵਿਸ਼ੇਸ਼ ਗੁਣ ਚੱਲੇ ਕਈ ਬਣੇ ਅਰਦਾਸ ਮੂਰਤ ਮਾੜੇ ਕੁਰ ਹੋਵੇ ਨਾਨਕ ਸਿੱਖ ਵਿਗਾਸ।

ਹੈ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣੋ। ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿਚ ਸ਼ਾਹ ਹੁਸੈਨ ਦੀ ਇਹ ਕਾਫੀ ਸੁਣ ਰਹੇ ਸੀ। ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਗਾ, ਦਾਗ ਨੀ ਛੁੱਟਣੇ ਪਾਪਾਂ ਵਾਲੇ। ਆਹਨ ਸੁਣਦਿਆਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਚ ਬਾਬਾ ਬੁੱਲੇ ਸ਼ਾਹ ਦਾ ਕਲਾਮ।

ਵਰਤਣਾ ਰਹਿੰਦੀ ਹੈ। ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਆਖਿਰ ਵਿਚ ਬਾਬਾ ਬੁੱਲੇ ਸ਼ਾਹ ਦੀ ਹੀ ਕਾਫੀ ਪੂਜਾ ਗਿੱਲ ਦੀ ਆਵਾਜ਼ ਵਿਚ ਸੁਣਦੇ ਹਾਂ, ਆਵੋ ਨੀ ਸਹੀਓ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ ਰੰਗ ਜਾਣਾ।

0: ਕਾਹੂਨੀ ਸਹੀਓ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ
1: ਇੱਥੇ ਖਤਮ ਹੁੰਦਾ FM ਬੈਂਡ 103.6 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

ਤੁਸੀਂ ਸਮਾਰਟ ਫੋਨ ਆ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਹੈ ਅੰਮ੍ਰਿਤਸਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ। ਸਾਡੀ ਸਟੂਡੀਓ ਦੇ ਕਹਿਣ ਮੁਤਾਬਿਕ ਇਸ ਵੇਲੇ ਸਵੇਰ ਦੇ 6:29 ਤੇ 45 ਸੈਕਿੰਡ ਹੋਏ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: दोस्तों, यह पूरी फिल्म की कहानी केवल एक रात में घटती है। उस दौर में यह शैली बहुत अलग और साहसिक मानी गई थी। दोस्तों, संजीव कुमार, अरुणा ईरानी, तरुण बोस, मुकरी और कैस्टो मुखर्जी जैसे कलाकारों ने छोटे छोटे किरदारों को भी बहुत ही अच्छी तरह निभाया और उनको जीवंत बना दिया। बात करें दोस्तों फिल्म की, तो ये फिल्म श्वेत श्याम यानी ब्लैक एंड व्हाइट होने के बावजूद फिल्म बहुत ही प्रभावशाली रही। संवाद बहुत सरल लेकिन अर्थपूर्ण थे। बैकग्राउंड संगीत कहानी का भाव और भी गहरा बना देता है। यह फिल्म मनोरंजन के साथ सामाजिक संदेश भी हमें देती है। दोस्तों, फिल्म का निर्माण उस दौर में हुआ जब सामाजिक विषयों पर आधारित फिल्मों को विशेष सम्मान मिलता था। फिल्म में जो गीत है, मेरी बेरी के बेर मत तोड़ो, की धुन के बारे में बाद के वर्षों में संगीत प्रेमियों के बीच यह चर्चा भी रही कि उसका संबंध एक पुराने गीत से जोड़ा गया है। दोस्तों, यदि आपको अभिनय प्रधान फिल्में, अर्थपूर्ण कहानियां और सदाबहार संगीत पसंद आते हैं तो अनोखी रात आपने अवश्य देखी होगी, और अगर नहीं देखी होगी तो आपको अवश्य देखनी चाहिए। इसी के साथ ये कार्यक्रम यहीं समाप्त होता है। आप अपनी दोस्त शिल्पा गोस्वामी को इजाजत दीजिए। फिर मिलेंगे, लेकिन तब तक के लिए क्या करना है? स्वस्थ रहना है, मस्त रहना है और हंसते रहना है। आप सभी को मेरा प्यार भरा नमस्कार। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्स, डीआरएम 810 किलोहर्ट्स पर। और श्रोताओं, अब वक्त है समाचारों का। पहले आप पंजाबी में समाचार सुनेंगे, कुछ पल प्रतीक्षा कीजिए।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਨੀਟ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਅੱਜ ਵਾਰ ਵਾਰ ਵਿਘਨ ਪਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ, ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਐ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਉਤਰਾਖੰਡ ਸਮੇਤ ਕਈ ਸੂਬਿਆਂ ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਤੇ ਵਿਸ਼ਵ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਚ ਭਾਰਤੀ ਜੈਵਲਿਨ ਥਰੋਅਰ ਆਸ਼ੀਸ਼ ਯਾਦਵ ਤੇ ਟੀ ਧਰਨੀਧਰ ਅਤੇ ਡਿਸਕਸ ਥਰੋਅ ਚ ਅਮਾਨਤ ਕੰਬੋਜ ਫਾਈਨਲ ਦੌਰ ਚ ਪਹੁੰਚੇ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਉਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਵਾਰ ਵਾਰ ਵਿਘਨ ਪਿਐ। ਅੱਜ ਸਵੇਰੇ ਸਦਨ ਦੀ ਮੀਟਿੰਗ ਸ਼ੁਰੂ ਹੋਣ ਤੇ ਲੋਕ ਸਭਾ ਨੇ ਹਿਰੋਸ਼ਿਮਾ ਤੇ ਨਾਗਾਸਾਕੀ ਪਰਮਾਣੂ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਅੱਜ ਜਾਪਾਨ ਦੇ ਹਿਰੋਸ਼ਿਮਾ ਤੇ ਨਾਗਾਸਾਕੀ ਤੇ ਹੋਏ ਦੁਖਦਾਈ ਪਰਮਾਣੂ ਹਮਲਿਆਂ ਨੂੰ 81 ਸਾਲ ਹੋ ਗਏ ਨੇ। ਉਨ੍ਹਾਂ ਕਿਹਾ,
2: आज से 81 वर्ष पूर्व जापान के हिरोशिमा और नागासाकी शहर पर क्रमश 6 और 9 अगस्त 1945 को परमाणु बम गिराए गए थे। इस अभूतपूर्व त्रासदी में लाखों निर्दोष लोगों ने अपने प्राण गंवाए तथा असंख्य लोग गंभीर रूप से प्रभावित हुए। ये सभा विश्व को सामूहिक विनाश के हथियारों से मुक्त करने के लिए अपनी प्रतिबद्धता पुनः दोहराती है।
1: ਪਰਮਾਣੂ ਹਮਲਿਆਂ ਦੇ ਪੀੜਤਾਂ ਦੀ ਯਾਦ ਵਿਚ ਸਦਨ ਚ ਮੌਨ ਵੀ ਰਖਿਆ ਗਿਆ। ਬਾਅਦ ਵਿਚ ਸ੍ਰੀ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਉਹ ਇਸ ਮੁੱਦੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਸਪੀਕਰ ਨੇ ਕਿਹਾ ਕਿ ਪ੍ਰਸ਼ਨ ਕਾਲ ਕਾਰਵਾਈ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਹਰੇਕ ਮੈਂਬਰ ਨੂੰ ਮੁੱਦੇ ਉਠਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਸ੍ਰੀ ਬਿਰਲਾ ਨੇ ਕਿਹਾ ਕਿ ਸੰਸਦ ਚਰਚਾ, ਸਵਾਲ ਪੁੱਛਣ ਤੇ ਵਿਚਾਰਾਂ ਦੇ ਅਰਥਪੂਰਨ ਆਦਾਨ ਪ੍ਰਦਾਨ ਲਈ ਹੈ, ਪਰ ਲਗਾਤਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨਾ ਪਿਆ। ਉਧਰ ਰਾਸ਼ਟਰਵਾਦੀ ਕਾਰਵਾਈ ਵੀ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 12 ਵਜੇ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪ੍ਰਸ਼ਨਕਾਲ ਸ਼ੁਰੂ ਕੀਤਾ। ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪਹਾੜਾਂ ਤੇ ਸਰਹੱਦਾਂ ਤੇ ਸੈਰ ਸਪਾਟਾ ਬੁਨਿਆਦੀ ਢਾਂਚੇ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਉਨਾਂ ਕਿਹਾ ਕਿ ਕੇਂਦਰ ਨੇ ਸੂਬਿਆਂ ਨੂੰ ਸਾਰੇ ਪ੍ਰਮੁੱਖ ਸਾਹਸੀ ਸੈਰ ਸਪਾਟਾ ਦੀਆਂ ਥਾਵਾਂ ਤੇ ਸਿਹਤ ਤੇ ਸੁਰੱਖਿਆ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਏ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਉਨਾਂ ਦੇ ਮੰਤਰਾਲੇ ਨੇ ਸੂਬਿਆਂ ਨੂੰ ਐਮਰਜੈਂਸੀ ਦੀ ਸਥਿਤੀ ਚ ਲੋੜੀਂਦੀ ਡਾਕਟਰੀ ਤਿਆਰੀ, ਜ਼ਰੂਰੀ ਸਾਵਧਾਨੀਆਂ ਤੇ ਸਮੇਂ ਸਿਰ ਨਿਕਾਸੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਕ ਤਾਲਮੇਲ ਵਾਲਾ ਗ੍ਰਿਡ ਸਿਸਟਮ ਵਿਕਸਿਤ ਕਰਨ ਦੀ ਸਲਾਹ ਵੀ ਦਿੱਤੀ ਏ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਹਸੀ ਸੈਰ ਸਪਾਟਾ ਸਥਾਨਾਂ ਤੇ ਸੈਲਾਨੀਆਂ ਦੀ ਸੁਰੱਖਿਆ ਲਈ ਸੁਰੱਖਿਆ ਪ੍ਰੋਟੋਕਾਲ ਵੀ ਜਾਰੀ ਕੀਤੇ ਨੇ। ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਅਦਾਲਤਾਂ ਚ ਖਾਲੀ ਅਸਾਮੀਆਂ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੀ ਨਾਅਰੇਬਾਜ਼ੀ ਜਾਰੀ ਰੱਖੀ। ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਮੰਤਰੀਆਂ ਨੇ ਵੱਖ ਵੱਖ ਦਸਤਾਵੇਜ਼ ਮੇਜ਼ ਤੇ ਰੱਖੇ। ਵਣਜ ਉਦਯੋਗ ਤੇ ਰਸਾਇਣ ਤੇ ਖਾਦਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਵੀ ਰਿਪੋਰਟ ਸਦਨ ਚ ਪੇਸ਼ ਕੀਤੀ। ਇਸ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਿਫਰ ਕਾਲ ਸ਼ੁਰੂ ਕੀਤਾ, ਜਿਸ ਦੌਰਾਨ ਕੁਝ ਮੈਂਬਰਾਂ ਨੇ ਮਹੱਤਵਪੂਰਨ ਮੁੱਦੇ ਉਠਾਏ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਦਨ ਦੇ ਹਰੇਕ ਮੈਂਬਰ ਤੋਂ ਉਮੀਦ ਕੀਤੀ ਜਾਂਦੀ ਏ ਕਿ ਉਹ ਮਰਿਆਦਾ ਬਣਾਈ ਰੱਖਣ ਤੇ ਸਬੰਧਤ ਵਿਸ਼ਿਆਂ ਤੇ ਹੀ ਬੋਲਣ।
3: जब काउंसिल की बैठक चल रही हो, कोई भी इस प्रकार की अव्यवस्था, शोरगुल या किसी अन्य तरीके से इस अव्यवस्थित तरीके से बोलते समय किसी अन्य सदस्य के बीच में बाधा नहीं डालेगा।
1: प्रधानमंत्री नरेंद्र मोदी ने कहा है कि भारत में कहानी सुनाने की एक अमीर रवायत है, रचनात्मकता प्रतिभा की एक बड़ी संभावना है। इसका लाभ भारत में एक आलमी समग्री सृजन केंद्र बनाने लिए लिया जा सकता है। प्रधानमंत्री ने एक सोशल मीडिया पोस्ट कहा कि उन्होंने कल नई दिल्ली च नेटफ्लिक्स के सह मुख कार्यकारी अधिकारी टेड सार्डोस से मुलाकात की थी। इस बारे प्रधानमंत्री ने कहा,
4: हम एक साथ मिलकर क्रिएट ऑन इंडिया मूवमेंट की शुरुआत करें। हम भारत से जुड़ी स्टोरीज को, भारत की संस्कृति को, भारत के हेरिटेज और ट्रेडिशंस को पूरी दुनिया से शेयर करें। आप ऐसा कंटेंट क्रिएट करिए जो आपके साथ ही भारत को भी ज्यादा से ज्यादा लाइक्स दे, और इसके लिए हमें ग्लोबल ऑडियंस को भी एंगेज करना होगा, दुनिया के नौजवानों के साथ जुड़ना होगा। आज पूरी दुनिया में लोग भारत के बारे में जानना।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ, ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਟੈਰੀਟੋਰੀਅਲ ਆਰਮੀ ਤੇ ਕੇਂਦਰਿਤ ਕਰਦਿਆਂ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਟੈਰੀਟੋਰੀਅਲ ਆਰਮੀ ਦੇ ਹੁਕਮ, ਭੂਮਿਕਾ ਤੇ ਮੁੱਖ ਪ੍ਰਾਪਤੀਆਂ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ। ਜਨਾ ਬਲ ਨੂੰ ਹੋਰ ਮਜ਼ਬੂਤ ਕਰਨ ਤੇ ਇਸ ਦੀ ਸਮੁੱਚੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਸੁਝਾਅ ਦਿੱਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਟੈਰੀਟੋਰੀਅਲ ਆਲਮੀ ਨਾਗਰਿਕ ਸਿਪਾਹੀ ਸੰਕਲਪ ਦਾ ਇਕ ਜਿਉਂਦਾ ਚਾਕਦਾ ਸਬੂਤ ਹੈ। ਉਨਾਂ ਕਿਹਾ, ਜਦੋਂ ਇਸ ਦੇ ਮੈਂਬਰ ਨਾਗਰਿਕ ਕੰਮ ਚ ਸ਼ਾਮਲ ਹੁੰਦੇ ਨੇ ਤਾਂ ਉਹ ਇਕੋ ਸਮੇਂ ਸਰਹੱਦਾਂ ਦੀ ਰਾਖੀ ਤੇ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਲਈ ਵਰਦੀ ਪਾਉਂਦੇ ਨੇ। ਉਨਾਂ ਕਿਹਾ ਕਿ ਟੈਰੀਟੋਰੀਅਲ ਆਰਮੀ ਚ ਲਗਭਗ 44,400 ਕਰਮਚਾਰੀ, 59 ਵੱਖ ਵੱਖ ਇਕਾਈਆਂ ਸ਼ਾਮਲ ਨੇ ਜੋ ਕੁਦਰਤੀ ਆਫ਼ਤ ਦੌਰਾਨ ਤੁਰੰਤ ਰਾਹਤ ਤੇ ਸਹਾਇਤਾ ਪ੍ਰਦਾਨ ਕਰਦੀਆਂ ਨੇ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹੈ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਐ। ਨਵੀਂ ਦਿੱਲੀ ਚ CII ਅੰਤਰਰਾਸ਼ਟਰੀ ਊਰਜਾ ਕਾਨਫਰੰਸ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨਾਂ ਦਸਿਆ ਕਿ ਇਸ ਮੌਕੇ 19 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਨੇ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 12 ਲੱਖ ਤੋਂ ਵੱਧ ਪਰਿਵਾਰਾਂ ਨੇ ਵਾਧੂ ਬਿਜਲੀ ਵੇਚ ਕੇ 421 ਕਰੋੜ ਰੁਪਏ ਕਮਾਏ ਨੇ। ਉਨਾਂ ਕਿਹਾ ਕਿ ਦੇਸ਼ 2030 ਤੱਕ 500 ਗੀਗਾਵਾਟ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ। ਉਨਾਂ ਨੇ ਉਦਯੋਗ ਨਾਲ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਨਜ਼ਦੀਕੀ ਗੱਲਬਾਤ ਬਣਾਈ ਰੱਖਣ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਸਿਲ 11 ਸੁਰੰਗ ਬਚਾਅ ਕਾਰਜ ਦੌਰਾਨ 12 ਖਨਨ ਮਜ਼ਦੂਰਾਂ ਨੂੰ ਉਨ੍ਹਾਂ ਦੀ ਅਸਾਧਾਰਨ ਹਿੰਮਤ ਤੇ ਨਿਸਵਾਰਥ ਸੇਵਾ ਲਈ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤੈ। ਨਵੀਂ ਦਿੱਲੀ ਚ ਹੋਏ ਸਮਾਰੋਹ ਚ ਸੜਕ ਆਵਾਜਾਈ ਤੇ ਰਾਜਮਾਰਗ ਰਾਜ ਮੰਤਰੀ ਹਰਸ਼ ਮਲਹੋਤਰਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੁਦ ਰਹੇ। ਇਸ ਮੌਕੇ ਬੋਲਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਸਿਲ 11 ਸੁਰੰਗ ਢਹਿਣ ਦੇ ਹਾਲੀ ਦੇ ਸਾਲਾਂ ਚ ਸਭ ਤੋਂ ਚੁਣੌਤੀਪੂਰਨ ਬਚਾਅ ਕਾਰਜਾਂ ਵਿਚੋਂ ਇਕ ਸੀ। लोकसभा स्पीकर ओम बिरला ने आज साबका विदेश मंत्री सुषमा स्वराज ने उनकी बरसी से श्रद्धांजलि भेंट की थी। एक सोशल मीडिया पोस्ट में श्री बिरला ने कहा कि वह अपनी भाषण कला, संवेदनशील लीडरशिप ते राष्ट्रीय हित प्रति अटुट समर्पण नाल सुषमा स्वराज ने भारतीय राजनीति च एक विलखण स्थान प्राप्त किया। उत्तर प्रदेश के बलिया जिले के रास्त्रा तो बहुजन समाज पार्टी के विधायक उमा शंकर सिंह का कल देहांत हो गया। वह 55 साल के सन ते नवी दिल्ली दे एक निजी हस्पताल च दिमाग के ट्यूमर का इलाज करवा रहे सन। उमा शंकर सिंह 403 मैंबरी उत्तर प्रदेश विधानसभा च बसपा के इकलौते विधायक सन। रक्षा मंत्री राजनाथ सिंह ने उत्तर प्रदेश तो बहुजन समाज पार्टी के विधायक उमा शंकर सिंह के देहांत ते दुख का इजहार किया। मौसम विभाग ने पंजाब, हरियाणा, चंडीगढ़, राजस्थान, उत्तराखंड, हिमाचल प्रदेश, बिहार ते होरना कई सूबियां च अज भारी बारिश होने बारे पेशीनगोई की थी। इस दौरान पंजाब के जलंधर ते मोहाली समेत होरना कई थावां ते बदलवाई बनी हुई है ते मीह भी पिया। उत्तराखंड के मुख्यमंत्री पुष्कर सिंह धामी ने सूबे के कुछ हिस्सों च लगातार मीह पैण की चेतावनी के मद्देनजर संबंधित विभागों नूं हाई अलर्ट ते रहण दे निर्देश दिते ने। अमरीका विच विश्व एथलैटिक अंडर 20 चैंपियनशिप भारतीय जैवलिन थ्रोअर आशीष यादव ते टी धरनीधर अते डिस्कस थ्रो च अमानत कंबोज फाइनल दौर विच पहुंच गए ने। ते आखिर च खास खबरां एक बार फिर तो नीट समेत वक् वक् मुद्दयां ते विरोधी दल वल्लों कीते गए हंगामे कारण संसद दे दोवां सदनां दी कारवाई विच अज वार वार विघन पिया। रक्षा मंत्री राजनाथ सिंह ने अज नवी दिल्ली च रक्षा मंत्रालय लई संसदीय सलाहकार कमेटी की एक मीटिंग की प्रधानगी की। नवी ते नवीआउण योग ऊर्जा मंत्री प्रहलाद जोशी ने कहा प्रधानमंत्री सूर्य घर मुफ्त बिजली योजना तो 50 लाख तो वध परिवारां नूं फायदा होया। मौसम विभाग ने अज पंजाब, हरियाणा, चंडीगढ़ ते उत्तराखंड समेत कई सूबयां विच भारी बारिश होने की पेशीनगोई की। विश्व एथलैटिक्स अंडर 20 चैंपियनशिप च भारतीय जैवलिन थ्रोअर आशीष यादव अते टी धरनीधर ते डिस्कस थ्रो च अमानत कंबोज फाइनल दौर विच पहुंच गए ने। इस दे नाल ही राष्ट्रीय खबरां दा इह बुलेटिन खत्म हुंदा है। प्रदेशक खबरां दा अगला बुलेटिन तुसी सुनोगे शाम 6:20 ते। नमस्कार।

ਜਿਸ਼ਮ ਖਾਨ ਰੋਖੜੇ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਗੱਲ ਕਰੇਂਦੇ ਹਾਂ ਕਿਤਾਬਾਂ ਬਾਰੇ। ਕਿਤਾਬਾਂ ਸਾਰਿਆਂ ਦੇ ਵਧੀਆ ਮਿੱਤਰ ਹਨ। ਇਸ ਨਾਲ ਇਨਸਾਨ ਇਕੱਲਾ ਮਹਿਸੂਸ ਨਹੀਂ ਕਰੇਂਦਾ, ਵੇਲਾ ਵਧੀਆ ਕਟਿੰਦਾ ਹੈ ਤੇ ਕਿਤਾਬਾਂ ਗਿਆਨ ਵੀ ਵਧੇਂਦੀਆਂ ਹਨ। ਸਮੇਂ ਸਮੇਂ ਤੇ ਕਿਤਾਬਾਂ ਦੇ ਮੇਲੇ ਲੱਗਦੇ ਰਹਿੰਦੇ ਹਨ। ਤੁਸਾਂ ਵੀ ਪੜ੍ਹਨ ਦਾ ਸ਼ੌਕ ਪਾਲ ਗਿਨੋ ਤੇ ਖਰੀਦ ਗਿਨੋ ਕੁਝ ਗਿਆਨ ਵਿਗਿਆਨ ਦੀਆਂ ਕਿਤਾਬਾਂ।

ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਸੁਣਨ ਵਾਲਿਓ ਬੱਚਿਆਂ ਵਾਸਤੇ ਖੇਡਾਂ ਬਹੁਤ ਜ਼ਰੂਰੀ ਹਨ ਇਹ ਤਾਂ ਤੁਸੀਂ ਜਾਣਦੇ ਹੋ ਕੰਪਿਊਟਰ ਗੇਮਸ ਨਹੀਂ ਖੁੱਲੇ ਮੈਦਾਨ ਵਿੱਚ ਖੇਡਾਂ ਹੋਵਣ ਤਾਂ ਬੱਚਿਆਂ ਦਾ ਸਰੀਰ ਵਧੇਰਾ ਫੁੱਲੇਂਦਾ ਹੈ ਉਹ ਤੰਦਰੁਸਤ ਬਣ ਸਨ ਨਾਲ ਹੀ ਬੱਚਿਆਂ ਵਿੱਚ ਭਾਈਚਾਰਾ ਵਧੇਂਦਾ ਹੈ ਸਾਂਝ ਪਵੇਂਦੀ ਹੈ ਇਹ ਸਰੀਰ ਦੀ ਇੱਕ ਕਸਰਤ ਹੈ ਇਸ ਲਈ ਬੱਚਿਆਂ ਕੋ ਖੇਡਾਂ ਵਿੱਚ ਹਿੱਸਾ ਜ਼ਰੂਰ ਦਵਾਵਣਾ ਤੇ ਹੁਣ ਸੁਣਦੇ ਹਾਂ ਇੱਕ ਸਿਆਇਕੀ ਗੀਤ

ਵਾਲਿਓ ਹਰ ਬੰਦਾ ਇੱਕ ਗਾਹਕ ਏ, ਤੁਸੀਂ ਵੀ ਮੈਂ ਵੀ। ਪਰ ਗਾਹਕ ਦੇ ਤੌਰ ਤੇ ਕਦਾ ਅਸਾਂ ਠੱਗੇ ਵੀ ਜਾਂਦੇ ਹਾਂ। ਇਸ ਲਈ ਧਿਆਨ ਦੇਵੋ, ਦੁਕਾਨਦਾਰ ਤੋਂ ਚੀਜ਼ ਗਿਣਨ ਵੇਲੇ ਰਸੀਦ ਜ਼ਰੂਰ ਗਿਣਾ ਸਾਂ। ਚੀਜ਼ ਤੇ MRP ਮੁੱਲ ਲਿਖਾ ਵੇਂਦਾ, ਉਸ ਤੋਂ ਜ਼ਿਆਦਾ ਪੈਸੇ ਨਾ ਦੇਵੋ। ਚੀਜ਼ ਤੋਲ ਵਿੱਚ ਵੀ ਪੂਰੀ ਗਿਣੋ, ਮਿਲਾਵਟੀ ਚੀਜ਼ਾਂ ਤੋਂ ਬਚੋ, ਖੁੱਲੇ ਮਸਾਲੇ ਆਦਿ ਨਾ ਗਿਣਵਣ ਜੋ। ਜਿੱਥੇ ਸ਼ੱਕ ਥੀਵੇ ਉਹਦੀ ਸ਼ਿਕਾਇਤ ਕਰੋ, ਗਾਹਕ ਥੀਵਣ ਦੇ ਨਾਤੇ ਤੁਹਾਡੇ ਬਹੁ ਹੱਕ ਹਨ। ਤੇ ਹੁਣ ਪ੍ਰੋਗਰਾਮ ਦੇ ਆਖਿਰ ਚ ਸੁਣਦੇ ਹਾਂ ਇਸ ਰਾਇਕੀ ਗੀਤ।

ਤੁਹਾਡੀ ਸੇਵਾ ਵਿਚ ਸਿਆਇਕੀ ਪ੍ਰੋਗਰਾਮ ਕੁਛ ਬਾਤਾਂ ਕੁਛ ਗੀਤ ਤੁਹਾਕੋ ਕਿੰਜ ਦਾ ਲੱਗਾ ਸਾਕੋ ਖਤ ਖਾਲ ਕੇ ਜ਼ਰੂਰ ਦੱਸੋ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਲੋਕ ਮਾਹੀ ਦੀ ਸਮਾਂ ਤੁਸੀਂ ਸਮਾਂ ਫਰਮਾਏ ਸੀ ਸਰਾਇਕੀ ਪ੍ਰੋਗਰਾਮ FM 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਸਾਰੇ ਸ਼ਾਮ ਦੇ 5:30 ਵੱਜ ਚੁੱਕੇ ਨੇ ਦੇਸ਼ ਪੰਜਾਬ ਮਸਲੇ ਦਾ ਆਗਾਜ਼ ਕਰਨੇ ਆ

ਇਸ ਪੰਜਾਬ ਮਜਲਿਸ ਦੇ ਵਿੱਚ ਸਾਮੀਨ ਸਭ ਤੋਂ ਪਹਿਲਾਂ ਅੱਜ ਦੀ ਗੱਲ ਅੱਜ ਦੀ ਗੱਲ ਦੇ ਵਿੱਚ ਅੱਜ ਹੈ 6 ਅਗਸਤ ਤੇ ਹਰ ਸਾਲ 6 ਅਗਸਤ ਨੂੰ ਹੀਰੋਸ਼ਿਮਾ ਦਿਵਸ ਮਨਾਇਆ ਜਾਂਦਾ ਹੈ। ਹੀਰੋਸ਼ਿਮਾ ਦਿਵਸ ਬਹੁਤ ਸਾਰੇ ਦੋਸਤਾਂ ਨੂੰ ਇਸ ਦੀ ਜਾਣਕਾਰੀ ਹੈ ਵੀ ਤੇ ਬਹੁਤ ਸਾਰੇ ਨਵੀਂ ਪੀੜ੍ਹੀ ਦੇ ਜਿਹੜੇ ਦੋਸਤਾਂ ਨੂੰ ਉਹਨਾਂ ਦੀ ਜਾਣਕਾਰੀ ਹੋ ਸਕਦਾ ਨਹੀਂ ਹੋਵੇਗੀ। ਇਸੇ ਲਈ ਅੱਜ ਦੀ ਗੱਲ ਦੇ ਵਿੱਚ ਕੁਝ ਖਾਸ ਮਾਲੂਮਾਤ ਹੀਰੋਸ਼ਿਮਾ ਦਿਵਸ ਬਾਰੇ। ਹਰ ਸਾਲ 6 ਅਗਸਤ ਨੂੰ ਹੀਰੋਸ਼ਿਮਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ 6 ਅਗਸਤ 1945 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੁਆਰਾ ਜਾਪਾਨ ਦੇ ਹੀਰੋਸ਼ਿਮਾ ਸ਼ਹਿਰ ਉੱਤੇ ਕੀਤੇ ਗਏ ਦੁਨੀਆਂ ਦੇ ਪਹਿਲੇ ਪਰਮਾਣੂ ਬੰਬ ਯਾਨੀ ਲਿਟਲ ਬੋਏ ਦੇ ਹਮਲੇ ਅਤੇ ਉਸ ਨਾਲ ਹੋਈ ਭਿਆਨਕ ਤਬਾਹੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਹੀਰੋਸ਼ਿਮਾ ਦੇ ਸੰਪੂਰਨ ਵੇਰਵੇ ਦੀ ਗੱਲ ਕਰੀਏ ਤਾਂ ਇਸਦਾ ਇਤਿਹਾਸਕ ਪਿਛੋਕੜ ਰਿਹਾ ਹੈ। ਹੀਰੋਸ਼ਿਮਾ ਦੀ ਚੋਣ ਰਹੀ ਹੈ 6 ਅਗਸਤ 1945 ਦੀ ਸਵੇਰ ਦੀ ਖਾਸ ਗੱਲ। ਤਬਾਹੀ ਦਾ ਮੰਜ਼ਰ, ਨਾਗਾਸਾਕੀ ਹਮਲਾ, ਰੇਡੀਏਸ਼ਨ ਦਾ ਕਹਿਰ, ਹੀਰੋਸ਼ਿਮਾ ਪੀਸ ਮੈਮੋਰੀਅਲ, ਅਮਨ ਦਾ ਸੁਨੇਹਾ, ਕੁਝ ਖਾਸ ਗੱਲਾਂ ਨੇ ਜਿਨ੍ਹਾਂ ਉਤੇ ਆਪਾਂ ਕੁਝ ਖਾਸ ਨੁਕਤਿਆਂ ਤੇ ਗੱਲ ਕਰਾਂਗੇ। ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੇ ਸੀਕ੍ਰੇਟ ਮੈਨਹਟਨ ਪ੍ਰੋਜੈਕਟ ਅਤੇ ਜਾਪਾਨ ਨੂੰ ਆਤਮ ਸਮਰਪਣ ਕਰਵਾਉਣ ਦੇ ਹਾਲਾਤ ਬਣੇ ਸਨ। ਇਸ ਸ਼ਹਿਰ ਨੂੰ ਇੱਕ ਮੁੱਖ ਸੈਨਿਕ ਕੇਂਦਰ ਅਤੇ ਭੂਗੋਲਿਕ ਬਣਤਰ ਕਾਰਨ ਨਿਸ਼ਾਨਾ ਬਣਾਉਣ ਦੇ ਕਾਰਨ ਬਣੇ ਸਨ। ਇਨੂਲਾ ਗੇ ਜਹਾਜ਼ ਦੁਆਰਾ ਲਿਟਲ ਬੋਏ ਬੰਬ ਸੁੱਟੇ ਜਾਣ ਦੀ ਘਟਨਾ ਸੀ 6 ਅਗਸਤ 1945 ਦੀ ਸਵੇਰ। ਭਿਆਨਕ ਤਾਪਮਾਨ, ਰੇਡੀਏਸ਼ਨ, ਕਾਲੀ ਵਰਖਾ ਅਤੇ 1,40,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। 9 ਅਗਸਤ ਨੂੰ ਹੋਏ ਦੂਜੇ ਪਰਮਾਣੂ ਹਮਲੇ ਯਾਨੀ ਫੈਡਮੈਨ ਦੀ ਗੱਲ, ਰੇਡੀਏਸ਼ਨ ਦਾ ਕਹਿਰ, ਹਮਲੇ ਤੋਂ ਬਚੇ ਲੋਕਾਂ ਦੀ ਦੁਰਦਸ਼ਾ, ਕੈਂਸਰ ਅਤੇ ਅਪਾਹਜ ਪੀੜੀਆਂ ਹੋਈਆਂ। ਅੱਜ ਦੇ ਸਮੇਂ ਚ ਬਣਾਇਆ ਗਿਆ ਪਾਰਕ ਅਤੇ ਪਰਮਾਣੂ ਬੰਬ ਬੋਮ, ਅੱਜ ਦੇ ਵਿਸ਼ਵ ਵਿਚ ਪਰਮਾਣੂ ਹਥਿਆਰਾਂ ਦੇ ਵਧਦੇ ਖਤਰੇ ਅਤੇ ਦੁਬਾਰਾ ਕਦੇ ਨਹੀਂ ਦੇ ਨਾਰੇ ਦੀ ਅਹਿਮੀਅਤ। ਬਿਲਕੁਲ ਸਾਵੇਂ, ਅੱਜ ਦੀ ਗੱਲ ਵਿਚ ਆਪਾਂ ਗੱਲ ਕਰਾਂਗੇ ਰੇਡੀਏਸ਼ਨ ਦੇ ਕਹਿਰ ਦੀ, ਜੋ ਹੀਰੋਸ਼ਿਮਾ ਦਿਵਸ ਦਾ ਇਕ ਖਾਸ ਮੁੱਦਾ ਹੈ। ਹੀਰੋਸ਼ਿਮਾ ਅਤੇ ਨਾਗਾਸਾਕੀ ਦੇ ਪਰਮਾਣੂ ਹਮਲਿਆਂ ਦਾ ਸਭ ਤੋਂ ਖਤਰਨਾਕ ਅਤੇ ਲੰਮੇ ਸਮੇਂ ਤੱਕ ਚੱਲਣ ਵਾਲਾ ਪਹਿਲੂ ਸੀ। ਰਵਾਇਤੀ ਬੰਬਾਂ ਦੇ ਉਲਟ ਪਰਮਾਣੂ ਬੰਬ ਧਮਾਕੇ ਤੋਂ ਤੁਰੰਤ ਬਾਅਦ ਖਤਮ ਨਹੀਂ ਹੁੰਦਾ, ਸਗੋਂ ਇਸ ਵਿਚੋਂ ਨਿਕਲਣ ਵਾਲੀ ਅਦਿੱਖ ਰੇਡੀਏਸ਼ਨ ਪੀੜੀਆਂ ਤੱਕ ਮਨੁੱਖੀ ਸਰੀਰ ਅਤੇ ਵਾਤਾਵਰਣ ਨੂੰ ਬਰਬਾਦ ਕਰਦੀ ਰਹਿੰਦੀ ਹੈ। ਹੀਰੋਸ਼ਿਮਾ ਵਿਚ ਰੇਡੀਏਸ਼ਨ ਦੇ ਕਹਿਰ ਦੀ ਗੱਲ ਕਰੀਏ ਤਾਂ ਕਈ ਗੱਲਾਂ ਰਾਹੀਂ ਆਪਾਂ ਇਸ ਨੂੰ ਸਮਝ ਸਕਦੇ ਹਾਂ। ਐਕਿਊਟ ਰੇਡੀਏਸ਼ਨ ਸਿੰਡਰੋਮ ਯਾਨੀ ਤੁਰੰਤ ਪ੍ਰਭਾਵ, ਧਮਾਕੇ ਦੇ ਘੇਰੇ ਤੋਂ ਬਚੇ ਹੋਏ ਲੋਕਾਂ ਨੂੰ ਕੁਝ ਹੀ ਘੰਟਿਆਂ ਜਾਂ ਦਿਨਾਂ ਵਿਚ ਰੇਡੀਏਸ਼ਨ ਦੀ ਬਿਮਾਰੀ ਨੇ ਘੇਰ ਲਿਆ। ਲੋਕਾਂ ਨੂੰ ਤੇਜ਼ ਉਲਟੀਆਂ, ਲਗਾਤਾਰ ਦਸਤ, ਬੁਖਾਰ ਅਤੇ ਸਰੀਰ ਦੇ ਅੰਦਰੂਨੀ ਅੰਗਾਂ ਵਿਚ ਖੂਨ ਵਗਣ ਲੱਗਾ। ਰੇਡੀਏਸ਼ਨ ਦੇ ਉੱਚ ਪੱਧਰ ਕਾਰਨ ਲੋਕਾਂ ਦੇ ਸਾਰੇ ਵਾਲ ਝੜ ਗਏ ਅਤੇ ਚਮੜੀ ਉੱਤੇ ਅਜਿਹੇ ਜ਼ਖਮ ਹੋ ਗਏ ਜੋ ਕਦੇ ਠੀਕ ਨਹੀਂ ਹੋਏ। ਬਹੁਤ ਸਾਰੇ ਲੋਕ ਜੋ ਬੰਬ ਦੇ ਧਮਾਕੇ ਜਾਂ ਅੱਗ ਤੋਂ ਬਚ ਗਏ ਸਨ, ਉਹ ਅਗਲੇ ਕੁਝ ਹਫ਼ਤਿਆਂ ਵਿਚ ਸਰੀਰਕ ਅੰਗਾਂ ਦੇ ਫੇਲ ਹੋਣ ਕਾਰਨ ਮਰ ਗਏ। ਧਮਾਕੇ ਤੋਂ ਕੁਝ ਸਮੇਂ ਬਾਅਦ ਹਵਾ ਵਿਚ ਮੌਜੂਦ ਰੇਡੀਓ ਐਕਟਿਵ ਸਮੱਗਰੀ ਸੁਆਹ ਅਤੇ ਧੂੜ ਬੱਦਲਾਂ ਦੇ ਰੂਪ ਵਿਚ ਇਕੱਠੀ ਹੋ ਗਈ ਅਤੇ ਇਕ ਸੰਘਣੀ ਕਾਲੀ ਵਰਖਾ ਸ਼ੁਰੂ ਹੋ ਗਈ। ਜ਼ਹਿਰੀਲਾ ਪਾਣੀ, ਇਹ ਪਾਣੀ ਬਹੁਤ ਜ਼ਿਆਦਾ ਰੇਡੀਓ ਐਕਟਿਵ ਸੀ। ਪਿਆਸ ਨਾਲ ਤੜਫ ਰਹੇ ਲੋਕਾਂ ਨੇ ਜਿਵੇਂ ਹੀ ਪਾਣੀ ਪੀਤਾ, ਰੇਡੀਏਸ਼ਨ ਸਿੱਧੀ ਉਨ੍ਹਾਂ ਦੇ ਸਰੀਰ ਦੇ ਅੰਦਰ ਚਲੀ ਗਈ, ਜਿਸ ਨਾਲ ਤੁਰੰਤ ਅੰਦਰੂਨੀ ਤਬਾਹੀ ਹੋਈ। ਰੇਡੀਏਸ਼ਨ ਨੇ ਲੋਕਾਂ ਦੇ DNA ਨੂੰ ਨਸ਼ਟ ਕਰ ਦਿੱਤਾ, ਜਿਸ ਕਾਰਨ ਆਉਣ ਵਾਲੇ ਸਾਲਾਂ ਵਿਚ ਭਿਆਨਕ ਬਿਮਾਰੀਆਂ ਫੈਲੀਆਂ ਜਿਵੇਂ ਲਿਕਮੀਆ, ਬਲੱਡ ਕੈਂਸਰ। ਹਮਲੇ ਦੇ 2 ਤੋਂ 3 ਸਾਲਾਂ ਬਾਅਦ ਬਚੇ ਹੋਏ ਲੋਕਾਂ, ਖਾਸ ਕਰਕੇ ਬੱਚਿਆਂ ਵਿਚ ਬਲੱਡ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧੇ। ਇਹ ਕਹਿਰ ਅਗਲੇ 10-15 ਸਾਲਾਂ ਤੱਕ ਸਿਖਰ ਤੇ ਰਿਹਾ। ਥਾਇਰਾਇਡ, ਫੇਫੜਿਆਂ, ਛਾਤੀ ਅਤੇ ਪੇਟ ਦੇ ਕੈਂਸਰ ਦੇ ਮਾਮਲੇ ਹਿਮਾਕੁਸ਼ਾ ਯਾਨੀ ਹਮਲੇ ਵਿਚੋਂ ਬਚੇ ਲੋਕਾਂ ਵਿਚ ਆਮ ਲੋਕਾਂ ਨਾਲੋਂ

ਗੁਣਾ ਜ਼ਿਆਦਾ ਵੇਖਣਗੇ। ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਅਸਰ ਹੋਇਆ? ਰੇਡੀਏਸ਼ਨ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਇਸ ਨੇ ਅਣਜੰਮੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਹਮਲੇ ਸਮੇਂ ਜੋ ਮਹਿਲਾਵਾਂ ਗਰਭਵਤੀ ਸਨ ਉਨ੍ਹਾਂ ਦੇ ਬੱਚੇ ਗਰਭ ਵਿਚ ਹੀ ਮਰ ਗਏ। ਜੋ ਬੱਚੇ ਪੈਦਾ ਹੋਏ ਉਹ ਮਾਨਸਿਕ ਤੌਰ ਤੇ ਕਮਜ਼ੋਰ, ਅਪਾਹਜ ਜਾਂ ਛੋਟੇ ਸਿਰ ਦੀ ਬਿਮਾਰੀ ਨਾਲ ਪੈਦਾ ਹੋਏ। ਰੇਡੀਏਸ਼ਨ ਕਾਰਨ ਜੀਨਸ ਵਿਚ ਆਈ ਖਰਾਬੀ ਕਈ ਪੀੜ੍ਹੀਆਂ ਤੱਕ ਟ੍ਰਾਂਸਫਰ ਹੁੰਦੀ ਰਹੀ। ਰੇਡੀਏਸ਼ਨ ਦੇ ਸ਼ਿਕਾਰ ਲੋਕਾਂ ਯਾਨੀ ਹਿਬਾਕੁਸ਼ਾਂ ਨੂੰ ਸਰੀਰਕ ਪੀੜ ਦੇ ਨਾਲ ਨਾਲ ਸਮਾਜਿਕ ਦਰਦ ਵੀ ਚੱਲਣਾ ਪਿਆ। ਲੋਕਾਂ ਵਿਚ ਡਰ ਸੀ ਕਿ ਰੇਡੀਏਸ਼ਨ ਦੀ ਬਿਮਾਰੀ ਛੂਤਦੀ ਹੈ, ਇਸ ਕਾਰਨ ਇਨ੍ਹਾਂ ਲੋਕਾਂ ਨੂੰ ਨੌਕਰੀਆਂ ਮਿਲਣ ਅਤੇ ਵਿਆਹ ਸ਼ਾਦੀਆਂ ਵਿਚ ਬਹੁਤ ਮੁਸ਼ਕਲ ਆਉਂਦੀ ਸੀ। ਇਸੇ ਲਈ ਅਮਨ ਦਾ ਸੁਨੇਹਾ ਕੰਮ ਕੀਤਾ। ਹਿਰੋਸ਼ੀਮਾ ਅਤੇ ਨਾਗਾਸਾਕੀ ਦੀ ਭਿਆਨਕ ਤਬਾਹੀ ਤੋਂ ਨਿਕਲਿਆ ਸਭ ਤੋਂ ਵੱਡਾ ਸਬਕ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਦੁਨੀਆਂ ਨੂੰ ਯਾਦ ਦਿਵਾਉਣਾ ਹੈ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਨਤੀਜਾ ਸਿਰਫ ਤੇ ਸਿਰਫ ਪੂਰੀ ਮਨੁੱਖਤਾ ਦਾ ਵਿਨਾਸ਼ ਹੈ। ਹਿਰੋਸ਼ੀਮਾ ਤੋਂ ਮਿਲਣ ਵਾਲੇ ਅਮਨ ਦੇ ਸੁਨੇਹੇ ਦੀ ਗੱਲ ਕਰੀਏ ਤਾਂ ਦੁਬਾਰਾ ਕਦੇ ਨਹੀਂ ਦਾ ਨਾਰਾ ਯਾਨੀ ਨੈਵਰ ਅਗੇਨ ਹਿਰੋਸ਼ੀਮਾ ਦੇ ਪੀਸ ਮੈਮੋਰੀਅਲ ਪਾਰਕ ਵਿਚ ਬਣੀ ਯਾਦਗਾਰ ਤੇ ਲਿਖਿਆ ਹੈ, ਕਿਰਪਾ ਕਰਕੇ ਸ਼ਾਂਤੀ ਨਾਲ ਸੋਵੋ ਕਿਉਂਕਿ ਅਸੀਂ ਇਸ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਵਾਂਗੇ। ਇਹ ਸੁਨੇਹਾ ਕਿਸੇ ਇਕ ਦੇਸ਼ ਲਈ ਨਹੀਂ ਸਗੋਂ ਪੂਰੀ ਦੁਨੀਆਂ ਦੇ ਸ਼ਾਸਕਾਂ ਲਈ ਹੈ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਮਨੁੱਖਤਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਭੁੱਲ ਸੀ। ਅਮਨ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਜਦੋਂ ਤੱਕ ਦੁਨੀਆਂ ਵਿਚ ਪਰਮਾਣੂ ਹਥਿਆਰ ਮੌਜੂਦ ਨੇ ਉਦੋਂ ਤੱਕ ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਹੈ। ਅੱਜ ਦੇ ਸਮੇਂ ਯਾਨੀ ਸਾਲ 2026 ਦੀ ਗੱਲ ਕਰੀਏ ਤਾਂ ਅੱਜ ਵੀ ਦੁਨੀਆਂ ਦੇ ਕਈ ਦੇਸ਼ਾਂ ਕੋਲ ਹਜ਼ਾਰਾਂ ਦੀ ਗਿਣਤੀ ਵਿਚ ਪਰਮਾਣੂ ਬੰਬ ਨੇ ਜੋ 1945 ਦੇ ਬੰਬ ਨਾਲੋਂ ਹਜ਼ਾਰਾਂ ਗੁਣਾ ਵਧੇਰੇ ਸ਼ਕਤੀਸ਼ਾਲੀ ਨੇ। ਹਿਰੋਸ਼ੀਮਾ ਦਿਵਸ ਸਾਰੇ ਦੇਸ਼ਾਂ ਨੂੰ ਇਹ ਹਥਿਆਰ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਅਪੀਲ ਕਰਦਾ ਹੈ। ਹਮਲੇ ਵਿਚੋਂ ਜਿਉਂਦੇ ਬਚੇ ਲੋਕਾਂ ਨੂੰ ਜਪਾਨ ਵਿਚ ਹਿਬਾਕੁਸ਼ਾ ਕਿਹਾ ਜਾਂਦਾ ਹੈ। ਇਨ੍ਹਾਂ ਬਜ਼ੁਰਗਾਂ ਨੇ ਆਪਣੀ ਪੂਰੀ ਜ਼ਿੰਦਗੀ ਪਰਮਾਣੂ ਰੇਡੀਏਸ਼ਨ ਦੇ ਦਰਦ ਨੂੰ ਹਟਾਇਆ ਹੈ। ਉਹ ਦੁਨੀਆਂ ਭਰ ਵਿਚ ਘੁੰਮ ਕੇ ਨੌਜਵਾਨ ਪੀੜ੍ਹੀ ਨੂੰ ਜੰਗ ਦੇ ਖਤਰਿਆਂ ਬਾਰੇ ਦੱਸਦੇ ਨੇ ਅਤੇ ਸ਼ਾਂਤੀ ਦਾ ਪ੍ਰਚਾਰ ਕਰਦੇ ਨੇ ਤਾਂ ਜੋ ਕੋਈ ਹੋਰ ਬੱਚਾ ਜਾਂ ਪਰਿਵਾਰ ਅਜਿਹਾ ਦੁੱਖ ਨਾ ਝੇਲੇ। ਅਮਨ ਦਾ ਸੁਨੇਹਾ ਇਹ ਸਿਖਾਉਂਦਾ ਹੈ ਕਿ ਕਿਸੇ ਵੀ ਅੰਤਰਰਾਸ਼ਟਰੀ ਵਿਵਾਦ ਜਾਂ ਮਤਭੇਦ ਦਾ ਹੱਲ ਜੰਗ ਦੇ ਮੈਦਾਨ ਵਿਚ ਨਹੀਂ ਸਗੋਂ ਆਪਸੀ ਗੱਲਬਾਤ, ਕੂਟਨੀਤੀ ਅਤੇ ਅਮਨ ਸ਼ਾਂਤੀ ਦੇ ਮੇਜ਼ ਤੇ ਬੈਠ ਕੇ ਹੀ ਕੱਢਿਆ ਜਾਣਾ ਚਾਹੀਦਾ ਹੈ। ਜੰਗ ਕਦੇ ਵੀ ਸ਼ਾਂਤੀ ਨਹੀਂ ਲਿਆਉਂਦੀ, ਇਹ ਸਿਰਫ ਨਵੀਂ ਨਫ਼ਰਤ ਨੂੰ ਜਨਮ ਦਿੰਦੀ ਹੈ। 12 ਸਾਲ ਦੀ ਬੱਚੀ ਸਾਦਾਕੋ ਸਾਸਾਕੀ ਜੋ ਰੇਡੀਏਸ਼ਨ ਕਾਰਨ ਬਲੱਡ ਕੈਂਸਰ ਦਾ ਸ਼ਿਕਾਰ ਹੋ ਗਈ ਸੀ, ਉਸਨੇ ਹਸਪਤਾਲ ਵਿਚ 1000 ਕਾਗਜ਼ੀ ਪੰਛੀ ਯਾਨੀ ਪੇਪਰ ਕਰੋਨਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਪਾਨੀ ਮਾਨਤਾ ਅਨੁਸਾਰ ਇਹ ਗੱਲ ਮੰਨੀ ਜਾਂਦੀ ਹੈ ਕਿ ਇਸ ਨਾਲ ਮੰਨਤ ਪੂਰੀ ਹੁੰਦੀ ਹੈ। ਭਾਵੇਂ ਉਹ ਨਾ ਬਚ ਸਕੀ ਪਰ ਉਸ ਦੇ ਬਣਾਏ ਕਾਗਜ਼ੀ ਕਰੇਨ ਅੱਜ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਸ਼ਾਂਤੀ ਦਾ ਪ੍ਰਤੀਕ ਬਣ ਚੁੱਕੇ ਨੇ। ਅੱਜ ਦੀ ਗੱਲ ਦੇ ਵਿਚ ਹਿਰੋਸ਼ੀਮਾ ਦਿਵਸ ਤੇ ਅੱਜ ਇੰਨੀ ਹੀ ਗੱਲ। ਅੱਗੇ ਵਧਦੇ ਹਾਂ, ਤੁਹਾਡੇ ਲਈ ਹੈ ਪ੍ਰੋਗਰਾਮ ਮਾਝੇ ਦੀ ਮਹਿਕ।

ਸਾਂਝਾ ਖੇਤਰ ਜਿਹੜੀ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿੱਚ ਕਾਰਲਾ ਇਲਾਕਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਹੈ। ਇਸ ਇਲਾਕੇ ਨੇ ਸਿੱਖ ਇਤਿਹਾਸ, ਆਜ਼ਾਦੀ ਸੰਗਰਾਮ, ਰਾਜਨੀਤੀ, ਸਾਹਿਤ, ਖੇਡਾਂ ਅਤੇ ਮਨੋਰੰਜਨ ਜਗਤ ਨੂੰ ਅਜਿਹੇ ਮਹਾਨ ਹੀਰੇ ਦਿੱਤੇ ਨੇ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਮਾਝੇ ਦੀ ਮਹਿਕ ਦੇ ਵਿੱਚ ਗੱਲ ਕਰਾਂਗੇ ਕੁਝ ਖਾਸ ਮਾਝੇ ਦੀਆਂ ਸ਼ਖਸੀਅਤਾਂ ਬਾਰੇ, ਕੁਝ ਧਾਰਮਿਕ ਤੇ ਰੂਹਾਨੀ ਸ਼ਖਸੀਅਤਾਂ ਬਾਰੇ। ਗੱਲ ਕਰੀਏ ਤਾਂ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਸਿੱਖ ਗੁਰੂ ਹੋਏ ਨੇ। ਆਪ ਜੀ ਨੇ 1577 ਵਿਚ ਪਵਿੱਤਰ ਸ਼ਹਿਰ ਅੰਮ੍ਰਿਤਸਰ ਯਾਨੀ ਰਾਮਦਾਸਪੁਰ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਸੰਤੋਖ ਸਰ ਅਤੇ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਅਤੇ ਸਿੱਖ ਵਿਆਹ ਦੀ ਰਸਮ ਲਈ ਲਾਵਾਂ ਦੀ ਰਚਨਾ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਜੋ ਪੰਜਵੇਂ ਸਿੱਖ ਗੁਰੂ ਹੋਏ ਨੇ, ਆਪ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸੂਫੀ ਸੰਤ ਸਾਈ ਮੀਆਂ ਮੀਰ ਜੀ ਪਾਸੋਂ ਰਖਵਾਈ ਅਤੇ 1604 ਵਿਚ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਉਹ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਸਨ। ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਦੇ ਪਿੰਡ ਪਹੁ

ਪਿੰਡ ਵਿਚ ਜਨਮੇ ਬਾਬਾ ਜੀ ਸ਼ਹੀਦ ਮਸਲੇ ਮੁਖੀ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਉਨ੍ਹਾਂ ਨੇ 75 ਸਾਲ ਦੀ ਉਮਰ ਵਿਚ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਲੜਦਿਆਂ ਸੀਸ ਧੜ ਤੋਂ ਅਲੱਗ ਹੋਣ ਦੇ ਬਾਵਜੂਦ ਹਥੇਲੀ ਤੇ ਸੀਸ ਰੱਖ ਕੇ ਯੁੱਧ ਕੀਤਾ। ਅੱਗੇ ਗੱਲ ਕਰਾਂਗੇ ਇਤਿਹਾਸਕ ਯੁੱਧ ਅਤੇ ਸਿਆਸੀ ਆਗੂਆਂ ਬਾਰੇ।

macho de te hace que yo de te se así algo radical que ta ena de jare agune radical us hace maharaja ranjit singh jinano shere punjab vi kende ne ohna di siyasat de shakti da mukh kendar lahore ate amritsar hi reya ohna ne ek vishal khalsa raj di sthapna kiti ate shri harmandir sahib te sona chadwaya akali phula singh ਇਹ ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਡਰ ਜਥੇਦਾਰ ਸਨ। ਉਹਨਾਂ ਨੇ ਕਸੂਰ, ਮੁਲਤਾਨ ਅਤੇ ਨੌਸ਼ਹਿਰਾ ਦੀਆਂ ਜੰਗਾਂ ਵਿੱਚ ਬੇਮਿਸਾਲ ਬਹਾਦਰੀ ਦਿਖਾਈ। ਸ਼ਹੀਦ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦੇ ਇਸ ਮਹਾਨ ਦੇਸ਼ ਭਗਤ ਨੇ 1 ਜੁਲਾਈ 1909 ਨੂੰ ਲੰਡਨ ਵਿੱਚ ਬ੍ਰਿਟਿਸ਼ ਅਧਿਕਾਰੀ ਕਰਜ਼ਨ ਵਾਇਲੀ ਦਾ ਕਤਲ ਕਰਕੇ ਭਾਰਤੀ

ਇਨਕਲਾਬ ਦੀ ਮਸ਼ਾਲ ਜਗਾਈ ਜਿਸ ਕਰਕੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਅੱਗੇ ਗੱਲ ਕਰਦੇ ਹਾਂ ਸਾਹਿਤ ਅਤੇ ਭਾਸ਼ਾ ਦੇ ਮੁੱਦੇ। ਲਿਟਰੇਰੀ ਆਈਕਨ ਸੀ ਭਾਈ ਵੀਰ ਸਿੰਘ। ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਰਹੇ ਕਹੇ ਜਾਣ ਵਾਲੇ ਭਾਈ ਵੀਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਨੇ ਰਾਣਾ ਸੂਰਤ ਸਿੰਘ ਅਤੇ ਸੁੰਦਰੀ ਵਰਗੀਆਂ ਮਹਾਨ ਰਚਨਾਵਾਂ ਲਿਖੀਆਂ ਅਤੇ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ। ਅੰਮ੍ਰਿਤਾ ਪ੍ਰੀਤਮ ਦੇਸ਼ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦੀ ਸਾਹਿਤਕ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਲਾਹੌਰ ਮਾਝੇ ਵਿਚ ਬੀਤਿਆ। ਉਨ੍ਹਾਂ ਦੀ ਕਵਿਤਾ ਅੱਜ ਆਖਾਂ ਵਾਰਸ ਸ਼ਾਹ ਨੂੰ ਵੰਡ ਦੇ ਦਰਦ ਦਾ ਸਭ ਤੋਂ ਵੱਡਾ ਦਸਤਾਵੇਜ਼।

ਭਾਰਤੀ ਸਿਨੇਮਾ ਦੇ ਸਭ ਤੋਂ ਮਹਾਨ ਗਾਇਕ ਰਫੀ ਸਾਹਿਬ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਚ ਹੋਇਆ। ਉਨ੍ਹਾਂ ਨੇ ਹਜ਼ਾਰਾਂ ਸਦਾਬਹਾਰ ਗੀਤ ਗਾ ਕੇ ਮਾਝੇ ਦਾ ਨਾਮ ਪੂਰੀ ਦੁਨੀਆਂ ਵਿਚ ਚਮਕਾਇਆ। ਭਾਰਤ ਦੇ ਪ੍ਰਸਿੱਧ ਕਾਮੇਡੀਅਨ ਅਤੇ ਟੀਵੀ ਹੋਸਟ ਦਾ ਜਨਮ ਪਾਲਣ ਪੋਸ਼ਣ ਅੰਮ੍ਰਿਤਸਰ ਵਿਖੇ ਹੋਇਆ। ਇੱਥੇ ਗੱਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਹੋ ਰਹੀ ਹੈ। ਕਪਿਲ ਸ਼ਰਮਾ ਨੇ ਆਪਣੇ ਅੰਮ੍ਰਿਤਸਰੀ ਲਹਿਜੇ ਨਾਲ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਖੱਟੀ। ਪ੍ਰੇਮ ਚੋਪੜਾ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਜਿਨ੍ਹਾਂ ਦਾ ਜਨਮ ਲਾਹੌਰ ਵਿਚ ਹੋਇਆ ਸੀ ਅਤੇ ਉਨ੍ਹਾਂ ਦੀਆਂ ਜੜਾਂ ਮਾਝੇ ਦੇ ਸਭਿਆਚਾਰ ਨਾਲ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਨੇ।

ਇਸ ਵੇਲੇ ਤੁਸੀਂ ਸਮਾਧ ਫਰਮਾ ਰਹੇ ਹੋ ਚੰਦ ਪੰਜਾਬੀ ਗੀਤ ਵੱਖ ਵੱਖ ਫਨਕਾਰਾਂ ਦੀਆਂ ਆਵਾਜ਼ਾਂ ਚ।

0: ਤੁਸੀਂ ਸਮਾਂ ਫਰਮਾਇਸ਼ ਸੀ ਦੇਸ ਪੰਜਾਬ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ
1: indiapost.gov.in पर लॉग ऑन करें
2: मीडियम वेव 343.6 मीटर यानी 873 किलोहर्ट्ज़ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪੇਸ਼ ਹੈ ਦਿਹਾਤੀ ਪ੍ਰੋਗਰਾਮ

0: ਹਾਂ ਜੀ ਤੇਜਾ ਸਿੰਘ ਜੀ ਲੰਘ ਆਈਏ
1: ਆਓ ਜੀ ਆਓ ਆਓ ਆਓ ਜੀ ਨੂੰ ਆ ਜਾਓ ਲੰਘਿਆ ਸ਼ਿੰਗਾਰਾ ਸਿੰਘ ਜੀ
0: ਆ ਗਏ ਜੀ ਤੇਜਾ ਸਿੰਘ ਜੀ ਜੈ ਹਿੰਦ
1: ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਜੈ ਹਿੰਦ ਹੋਰ ਸੁਣਾਓ ਕੀ ਹਾਲ ਚਾਲ ਰਹੇ ਹੈ
0: ਹਾਲ ਚਾਲ ਤਗੜੇ ਨੇ ਜੀ ਵੱਲ ਨੇ ਤੁਹਾਨੂੰ ਸੁਣਾਓ ਠੀਕ ਠਾਕ ਹੋ
1: ਐਨ ਵਧੀਆ ਵਧੀਆ ਐਨ ਵਧੀਆ ਚੱਲਦਾ
0: ਚਲੋ ਵਧੀਆ ਚੱਲਣਾ ਚਾਹੀਦਾ
1: ਅੱਜ ਮੌਸਮ ਨੇ ਵਧੀਆ ਅੱਜ ਕਰ ਦਿੱਤਾ ਮੀਂਹ ਮੂੰਹ ਨੇ ਚੰਗਾ ਰੌਣਕ ਲਾਈ ਗਏ
0: ਸਹੀ ਗੱਲ
1: ਆਪਣਾ ਜਿਹੜਾ ਪੁਰਾਣਾ ਤੁਰਜਾ ਰੋਸਾ ਸੀ ਰੱਬ ਨਾਲ ਉਹ ਦੂਰ ਹੋ ਗਿਆ
0: ਸਹੀ ਕਈ ਜਗ੍ਹਾ ਤੇ ਹੋ ਗਿਆ ਕਈਆਂ ਤੇ ਹੈਗਾ ਹਜੇ ਸੋ ਇਸ ਕਰਕੇ ਦੇਖੋ ਰੌਣਕ ਤਾਂ ਲੱਗ ਗਈ ਆ ਪਰ ਇਹ ਵੀ ਕਈ ਵਾਰੀ ਹੁੰਮਸ ਹੋ ਜਾਂਦਾ ਬਾਅਦ ਵਿਚ
1: ਚਲੋ ਇਹ ਤਾਂ ਕਹਿ ਦੋ ਭਈ ਰੱਬ ਦੀਆਂ ਦਾਤਾਂ ਆ
0: ਸਹੀ ਗੱਲ ਆ
1: ਜੇ ਉਹ ਇੱਕ ਪਾਸੇ ਮੈਂ ਇੰਨੀ ਸੋਹਣੀ ਹਵਾ ਵਗਾਉਂਦਾ ਮੀਂਹ ਪਾਣੀ ਦਿੰਦਾ ਤੇ ਹੁਣ ਵੀ ਕਰਨਾ ਹੀ ਹੈ ਇਹ ਤਾਂ ਮੌਸਮ ਹੈ
0: ਇਹ ਦੇਖੋ ਜੀ
1: ਸਮਾਂ ਚੱਲ ਰਿਹਾ
0: ਕੁਦਰਤ ਆ ਹਾਂਜੀ ਇਹਨੂੰ ਸਮਝ ਨਹੀਂ ਸਕਦਾ ਕੋਈ
1: ਹਾਂ ਬਸ ਇਹ ਜਿਹੜੀ ਆਪਾਂ ਗੱਲ ਕਰਦੇ ਆ ਭਈ ਹੁੰਮਸ ਹੋ ਜਾਂਦਾ ਨਾ
0: ਜੀ
1: ਇਸ ਹੁੰਮਸ ਦਾ ਫਾਇਦਾ ਜ਼ਰੂਰ ਲਓ ਅੱਜ ਕੱਲ
0: ਸਹੀ ਗੱਲ ਆ
1: ਇਹਦਾ ਮੌਸਮ ਚੱਲਦਾ ਪਿਆ ਨਾ ਇਹ ਮੌਸਮ ਐਡਾ ਵਧੀਆ ਆ ਵੀ ਇਹਦੇ ਚ ਕਹਿੰਦੇ ਹੁੰਦੇ ਤੇ ਸੁੱਕੀ ਲੱਕੜੀ ਵੀ ਕੱਢੋ ਨਾ ਤੇ ਹਰੀ ਹੋ ਜਾਂਦੀ ਹੈ
0: ਸਹੀ ਗੱਲ ਆ
1: ਸੋ ਇਸ ਕਰਕੇ ਭਾਈ ਮੌਕਾ ਹੱਥ ਆਇਆ ਜਾਣ ਨਾ ਲਿਓ ਇਹ ਜਿਹੜਾ ਆਪਣੇ ਪੰਜਾਬ ਦੇ ਵਿੱਚ ਕਹਿੰਦੇ ਵੀ ਦਰਖਤਾਂ ਦੀ ਗਿਣਤੀ ਬਹੁਤ ਘੱਟ ਗਈ ਆ ਨਾ ਇਹ ਮੌਕਾ ਆ ਲਾ ਦਿਓ ਫਰ ਫਰ ਕੇ ਦਰਖਤ
0: ਮੇਰਾ ਸਾਲ ਆ ਵੀ ਹਰ ਇੱਕ ਪ੍ਰਾਣੀ ਨੂੰ ਹਰ ਇੱਕ ਵਿਅਕਤੀ ਨੂੰ 10 ਦਰਖਤ ਜ਼ਰੂਰ ਲਾਉਣੇ ਚਾਹੀਦੇ ਆ
1: ਲਾਉਣੇ ਚਾਹੀਦੇ
0: ਹਾਂਜੀ ਤਾਂ ਕਿ ਸਾਡਾ ਜਿਹੜਾ ਵਾਤਾਵਰਨ ਆ ਇਹ ਸ਼ੁੱਧ ਹੋ ਸਕੇ ਔਰ ਸੁੱਖ ਦਾ ਸਾਹ ਵੀ ਆ ਸਕੇ
1: ਦਸਕ ਤੇ ਲਾਉਣੇ ਚਾਹੀਦੇ ਆ ਕਿਉਂਕਿ ਇੱਕ ਦੋ ਤਾਂ ਜਦੋਂ ਫਿਰ ਬਾਬਾ ਆਵਾਜ਼ ਮਾਰਦਾ ਆਪਾਂ ਉਦੋਂ ਨਾਲ ਲੈ ਜੀਦੇ

0: ਸੋ ਇਸ ਕਰਕੇ ਭਾਈ ਆ ਜਿਹੜਾ ਮੌਸਮ ਆ ਨਾ ਇਹਦਾ ਲਾਹਾ ਜ਼ਰੂਰ ਲੈਣਾ,
1: ਸਹੀ ਗੱਲ ਆ। ਸੋ ਇਸ ਕਰਕੇ ਹਰੇਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਵੀ ਇਹਨਾਂ ਦਿਨਾਂ ਦੇ ਵਿੱਚ ਕੁਛ ਨਾ ਕੁਛ ਜਿੰਨਾ ਕੁ ਬਣਦਾ ਆ ਯੋਗਦਾਨ ਉਹ ਜ਼ਰੂਰ ਪਾਓ।
0: ਦੇਖੋ ਆਹ ਜਿਹੜੀ ਗੱਲ ਆ, ਹੁਣ ਆਪਾਂ ਜਿੱਦਾਂ ਦਰਖਤ ਵੱਢਣ ਤੇ ਆਏ
1: ਜੀ,
0: ਵੱਢਦੇ ਹੀ ਚਲੇ ਗਏ ਹਨਾ, ਉਹਦੇ ਨਾਲ ਮੌਸਮ ਦਾ ਵੀ ਨੁਕਸਾਨ ਹੋਇਆ, ਹੋਰ ਵੀ ਜਿਹੜਾ ਹੋਇਆ ਸਾਰਾ ਕੁਛ, ਤੇ ਗੱਲ ਫੇਰ ਉੱਥੇ ਆ ਜਾਂਦੀ ਆ ਕਿ ਇਹ ਧਰਤੀ ਜਿਹੜੀ ਆ ਇਹ ਤੇ ਕਹਿੰਦੇ 33% ਦਰਖਤ ਚਾਹੀਦਾ।
1: ਸਹੀ ਗੱਲ ਆ,
0: ਤੇ ਪੰਜਾਬ ਦਾ ਹਿਸਾਬ ਜਦੋਂ ਲਾਉਂਦੇ ਆ ਕਹਿੰਦੇ ਤਾਂ ਹੈਗੇ ਵੀ ਹੁਣ 6% ਹੋ ਗਿਆ ਆ, ਮੈਨੂੰ ਲੱਗਦਾ ਨੀ ਰੇਲਣਾ ਵੀ ਹੋਇਆ,
1: ਦਿਸਦਾ ਨੀ ਹਨਾ,
0: ਦਿਸਦਾ ਨੀ। ਫਿਰ ਉੱਤੋਂ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਸ਼ਿੰਗਾਰਾ ਸਿੰਘ ਜੀ, ਅਸਲ ਦੇ ਵਿੱਚ ਸਾਡੇ ਛੋਟੇ ਛੋਟੇ ਲਾਲਚਾਂ ਨੇ ਨਾ ਧਰਤੀ ਨਾਲ ਇਹ ਕੀਤਾ
1: ਜੀ।
0: ਅਸੀਂ ਆਪਣੇ ਫਾਇਦੇ ਦੇਖ ਕੇ ਜੇ ਹੁਣ ਕਿਸੇ ਦੇ ਖੂਹ ਦੇ ਉੱਤੇ ਦਰਖਤ ਸੀਗੇ ਪਹਿਲਾਂ ਲਾਉਂਦੇ ਹੁੰਦੇ ਸੀ ਲੋਕੀ, ਤੇ ਅਸੀਂ ਇਹ ਦੇਖ ਕੇ ਵੀ ਸਾਡਾ 2 ਮਰਲੇ ਜੀ ਮਰਲਾ ਥਾਂ ਜੀ, ਇਹ ਛੌਰ ਹੋ ਗਈ ਜੀ, ਇਹ ਸਾਡਾ ਝੋਨਾ ਖਰਾਬ ਕਰਦਾ ਜੀ, ਇਹ ਫਲਾਨਾ ਕਰਦਾ ਕਰਕੇ ਅਸੀਂ ਦਰਖਤ ਵੱਟਦਾ ਹੈ। ਤੇ ਟਾਹਲੀਆਂ ਟੂਹਲੀਆਂ ਜਿਹੜੀਆਂ ਸੀਗੀਆਂ ਜਿਹੜੀਆਂ ਇੰਨੇ ਸਦੀਆਂ ਤੋਂ ਉੱਥੇ ਸੀਗੀਆਂ, ਇੰਨੇ ਇੰਨੇ ਸਾਲਾਂ ਦੀਆਂ ਉੱਥੇ ਸੀਗੀਆਂ,
1: ਨਾਲੇ
0: ਸਾਡਾ ਰਵਾਇਤੀ ਰੁੱਖ ਹੈ ਹਨਾ, ਉਹ ਹੋ ਗਈਆਂ ਕਿ ਘਰਾਂ ਹੋ ਗਈਆਂ ਜਿਹੜੇ ਏਦਾਂ ਦੇ ਨਿੰਮਾਂ ਹੈ, ਉਹ ਸਾਰੇ ਪਤਾ ਨੀ ਕਿੱਥੇ
1: ਦੇਖਣ ਨੂੰ ਮਿਲਦੇ ਨੇ ਜੀ। ਦੇਖੋ ਆਮ ਸੜਕਾਂ ਦੇ ਉੱਤੇ ਕਿੱਕਰ ਲੱਗੇ ਹੁੰਦੇ ਸੀਗੇ,
0: ਬਿਲਕੁਲ
1: ਹਰੇ ਕਿੱਕਰ ਸੀਗੇ, ਫਲਾਹ ਲੱਗੀ ਹੁੰਦੀ ਸੀਗੀ, ਤੇ ਹੁਣ ਦੇਖ ਲਓ ਤੁਸੀਂ ਸੜਕਾਂ ਸਾਰੀਆਂ ਖਾਲੀ ਨੇ, ਨਾ ਕੋਈ ਇੱਥੇ ਕੋਈ ਰੁੱਖ ਹੈ ਤੇ ਨਾ ਕੋਈ ਸੁੱਖ ਹੈ ਹੁਣ,
0: ਬਿਲਕੁਲ।
1: ਸੋ ਇਸ ਕਰਕੇ ਚੱਲ ਸੋ ਚੱਲਦੀ ਦੌੜ ਦੇ ਵਿੱਚ ਨਾ ਆਪਾਂ ਆਪਣਾ ਜਿਹੜਾ ਵਾਤਾਵਰਨ ਨੂੰ ਖਰਾਬ ਕਰ ਲਿਆ,
0: ਖਰਾਬ ਕਰ ਲਿਆ। ਦੇਖੋ ਆਪਾਂ ਹੁਣ ਵੀ ਸੁਧਰ ਜਾਈਏ ਤਾਂ ਚੰਗਾ ਆ,
1: ਸਹੀ ਗੱਲ ਆ,
0: ਖਿਆਲ ਕਰੀਏ ਹੁਣ ਰੁੱਖ ਲਾਈਏ, ਮੌਸਮ ਵੀ ਬਹੁਤ ਸੋਹਣਾ,
1: ਸਹੀ ਗੱਲ ਆ।
0: ਗੀਤ ਹੋ ਜਾਏ ਫਿਰ,
1: ਹੋ ਜਾਏ ਜੀ, ਫਿਰ
0: ਹੋ ਜਾਏ ਜੀ।

0: ਤੇ ਦੇ ਮੁਕਾ।
1: ਹਾਂਜੀ ਤੇਜਾ ਸਿੰਘ ਜੀ।
2: ਜੀ ਸ਼ਿੰਗਾਰਾ ਸਿੰਘ ਜੀ, ਦੇਖੋ ਆਪਣਾ ਇਤਿਹਾਸ ਜਿਹੜਾ ਬਹੁਤ ਕੁਰਬਾਨੀਆਂ ਭਰਿਆ ਇਤਿਹਾਸ ਹੈ
1: ਜੀ,
2: ਤੇ ਆਜ਼ਾਦੀ ਦਿਹਾੜਾ ਆਪਣਾ ਆਉਣ ਵਾਲਾ।
1: ਸਹੀ ਗੱਲ ਆ।
2: ਸੋ ਅੱਜ ਇੱਕ ਆਪਾਂ ਰੂਪਕ ਸੁਣਦੇ ਆ, ਵੰਦੇ ਮਾਤਰਮ।
1: ਅੱਛਾ ਜੀ,
2: ਆਓ
1: ਸੁਣਾਓ ਜੀ।

ਮਾਤਰਮ ਇਹ ਸਿਰਫ ਇੱਕ ਨਾਰਾ ਹੀ ਨਹੀਂ, ਇਹ ਸਿਰਫ ਇੱਕ ਗੀਤ ਹੀ ਨਹੀਂ, ਇਹ ਤਾਂ ਸਾਡੀਆਂ ਰੂਹਾਂ ਚ ਵਸੀ ਭਾਰਤ ਮਾਤਾ ਦੀ ਪੁਕਾਰ ਹੈ। ਇਹ ਉਹ ਸ਼ਬਦ ਨੇ ਜਿਨ੍ਹਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੁੜਵਾਉਣ ਲਈ ਹਜ਼ਾਰਾਂ ਭਾਰਤੀਆਂ ਦੇ ਦਿਲਾਂ ਚ ਅੱਗ ਪਾਈ ਸੀ। ਜਦੋਂ ਭਾਰਤ ਗੁਲਾਮ ਸੀ, ਜਦੋਂ ਹਰ ਗਲੀ ਮੁਹੱਲੇ ਤੇ ਬ੍ਰਿਟਿਸ਼ ਫੌਜ ਦਾ ਰਾਜ ਸੀ, ਜਦੋਂ ਆਵਾਜ਼ ਉਠਾਉਣਾ ਵੀ ਜੁਰਮ ਸੀ, ਉਸ ਸਮੇਂ ਬੰਦੇ ਮਾਤਰਮ ਨੇ ਹਰ ਇੱਕ ਇਨਸਾਨ ਚ ਹੌਸਲਾ, ਹਿੰਮਤ ਤੇ ਸਵਾਭਿਮਾਨ ਨੂੰ ਜਗਾਇਆ। ਬੰਦੇ ਮਾਤਰਮ ਦੀ ਰਚਨਾ ਬੰਕਮ ਚੰਦਰ ਚੈਟਰਜੀ ਨੇ 1870 ਦੇ ਦਹਾਕੇ ਵਿੱਚ ਕੀਤੀ ਸੀ। ਇਹ ਪਹਿਲੀ ਵਾਰ ਉਹਨਾਂ ਦੇ ਨਾਵਲ ਆਨੰਦ ਮੱਠ ਵਿੱਚ 1882 ਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਤਸਵੀਰ ਬਣਾਉਂਦਾ ਹੈ ਕਿ ਕਿਵੇਂ ਭਾਰਤ ਦੇ ਸਾਧੂ, ਸੰਨਿਆਸੀ ਤੇ ਕ੍ਰਾਂਤੀਕਾਰੀ ਮਾਂ ਭਾਰਤੀ ਦੀ ਖਾਤਰ ਆਪਣੇ ਆਪ ਨੂੰ ਸਮਰਪਿਤ ਕਰਦੇ ਨੇ। ਇਸ ਨਾਵਲ ਚ ਵੰਦੇ ਮਾਤਰਮ ਇੱਕ ਪਵਿੱਤਰ ਪੁਕਾਰ, ਇੱਕ ਦੇਵੀ ਸਤਕਾਰ ਦੇ ਰੂਪ ਵਿੱਚ ਆਉਂਦਾ। ਵੰਦੇ ਮਾਤਰਮ ਦੋ ਸਧਾਰਨ ਪਰ ਬੇਹੱਦ ਗਹਿਰੇ ਸ਼ਬਦ ਨੇ। ਵੰਦੇ ਮਤਲਬ ਨਮਸਕਾਰ, ਸਤਿਕਾਰ, ਮਾਤਰਮ ਮਾਤਾ ਨੂੰ, ਅਰਥਾਤ ਮੈਂ ਆਪਣੀ ਮਾਂ ਨੂੰ ਨਮਨ ਕਰਦਾ। ਇੱਥੇ ਮਾਂ ਦਾ ਮਤਲਬ ਧਰਤੀ ਮਾਂ, ਭਾਰਤ ਮਾਤਾ, ਪ੍ਰਕਿਰਤੀ, ਸੰਸਕ੍ਰਿਤੀ ਦੀ ਜਨਨੀ, ਸਾਡੇ ਅਸਤਿਤ

ਦੀ ਆਜ਼ਾਦੀ ਦੀ ਮੰਗ ਕਰਦਾ ਸੀ ਉਸ ਨੂੰ ਮਾਰਿਆ ਜਾਂਦਾ ਸੀ, ਕੈਦ ਕੀਤਾ ਜਾਂਦਾ ਸੀ। ਪਰ ਲੋਕ ਫਿਰ ਵੀ ਜ਼ੋਰ ਨਾਲ ਚੀਕਦੇ ਸਨ, ਵੰਦੇ ਮਾਤਰਮ। ਇਹ ਸਿਰਫ ਨਾਰੇ ਨਹੀਂ, ਹਥਿਆਰ ਬਣ ਗਿਆ ਸੀ। ਬ੍ਰਿਟਿਸ਼ ਸਰਕਾਰ ਇਸ ਤੋਂ ਡਰਦੀ ਸੀ। ਕਿਉਂ? ਕਿਉਂਕਿ ਜਿੱਥੇ ਇਹ ਨਾਰਾ ਗੂੰਜਦਾ ਸੀ ਉੱਥੇ ਲੋਕ ਡਰਦੇ ਨਹੀਂ ਸਨ, ਉਹਨਾਂ ਦੇ ਦਿਲਾਂ ਚ ਬਗਾਵਤ ਦੇ ਦੀਵੇ ਜਗ ਉੱਠਦੇ ਸਨ। 1915, 1920, 1930 ਤੇ 1942 ਦੇ ਅੰਦੋਲਨਾਂ ਚ ਹਰ ਮਾਰਚ, ਹਰ ਜਲੂਸ ਵਿਚ ਇਸ ਦੀ ਗੂੰਜ ਹੁੰਦੀ ਸੀ, ਵੰਦੇ ਮਾਤਰਮ, ਇਨਕਲਾਬ ਜਿੰਦਾਬਾਦ। ਇਸ ਗੀਤ ਨੇ ਭਾਰਤ ਦੀ ਧਰਤੀ ਤੇ ਇੱਕ ਨਵਾਂ ਜਜ਼ਬਾ ਪੈਦਾ ਕੀਤਾ, ਜਿਸ ਨੇ ਅੰਗਰੇਜ਼ੀ ਹਕੂਮਤ ਦੇ ਪੈਂਡੇ ਹਿਲਾ ਦਿੱਤੇ।

ਵੰਦੇ ਮਾਤਰਮ ਦੇ ਸ਼ਬਦ ਧਰਤੀ ਦੇ ਹਰ ਦ੍ਰਿਸ਼, ਹਰ ਹਵਾ, ਹਰ ਫੁੱਲ, ਹਰ ਹਰਿਆਲੀ ਨੂੰ ਮਾਂ ਭਾਰਤ ਦਾ ਰੂਪ ਦਿੰਦੇ ਨੇ। ਇਹ ਗੀਤ ਬਿਆਨ ਕਰਦਾ ਕਿ ਕਿਵੇਂ ਸਾਡੀ ਮਾਂ ਭਾਰਤੀ ਸੋਨੇ ਵਰਗੇ ਖੇਤ, ਪਵਿੱਤਰ ਨਦੀਆਂ, ਖੁਸ਼ਬੂ ਭਰੀ ਮਿੱਟੀ ਤੇ ਸੰਪੂਰਨ ਸੰਸਕ੍ਰਿਤੀ ਵਾਲੀ ਧਰਤੀ ਹੈ। ਗੀਤ ਦੀਆਂ ਲਾਈਨਾਂ ਚ ਪਿਆਰ ਹੈ, ਸ਼ਰਧਾ ਹੈ, ਦੇਸ਼ ਭਗਤੀ ਹੈ ਤੇ ਸਭ ਤੋਂ

ਖੇਤਰ ਨੂੰ ਪਹਿਲੀ ਵਾਰ ਸੁਰ ਦੇ ਸੰਗੀਤ ਦੇਣ ਦਾ ਸਨਮਾਨ ਰਵਿੰਦਰ ਨਾਥ ਟੈਗੋਰ ਜੀ ਨੂੰ ਜਾਂਦਾ ਹੈ। 1905 ਵਿੱਚ ਉਹਨਾਂ ਨੇ ਇਸ ਨੂੰ ਕੋਲਕਾਤਾ ਚ ਗਾਇਆ ਤੇ ਇਸ ਤੋਂ ਬਾਅਦ ਇਹ ਗੀਤ ਸਾਰੇ ਦੇਸ਼ ਚ ਗੂੰਜਣ ਲੱਗ ਪਿਆ।

0: ਹਾਂ ਜੀ ਤੇਜਾ ਸਿੰਘ ਜੀ,
1: ਸ਼ਿੰਗਾਰਾ ਸਿੰਘ ਜੀ, ਸੁਣਿਆ ਜੀ ਫਿਰ ਬੰਦੇ ਮਾਤਰਮ?
0: ਬਿਲਕੁਲ ਸੁਣਿਆ ਜੀ।
1: ਹਾਂ ਦੇਖੋ, ਇਹ ਸਾਡੀ ਆਜ਼ਾਦੀ ਦੀ ਜਿਹੜੀ ਲੜਾਈ ਹੈ ਨਾ, ਉਹਦੇ ਚ ਇਹਨਾਂ ਸਾਡੇ ਜਿਹੜੇ ਗੀਤ ਹੈ ਇਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਹੈ
0: ਜੀ।
1: ਤੇ ਹੁਣ ਕੱਲ ਦਾ ਪ੍ਰੋਗਰਾਮ ਇੱਦਾਂ ਹੈ ਜੀ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਮੱਕੀ ਦੀ ਦੇਖਭਾਲ
0: ਜੀ,
1: ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਤੁਹਾਨੂੰ ਅਸੀਂ ਰੂਪਕ ਸੁਣਾਵਾਂਗੇ ਗਦਰ ਲਹਿਰ।
0: ਅੱਛਾ ਜੀ।
1: ਇਹ ਤੋਂ ਇਲਾਵਾ ਆਪਣੇ ਕੋਲ ਡਾਕਟਰ ਵੀਨਸ ਬਾਂਸਲ ਜੀ, ਉਹ ਆਏ ਸੀਗੇ, ਉਨ੍ਹਾਂ ਨੇ ਗੱਲਾਂ ਬਾਤਾਂ ਕੀਤੀਆਂ ਬਿਹਤਰ ਦੁੱਧ ਪਦਾਰਥ ਤਿਆਰ ਕਰਨ ਲਈ ਮਾਪਦੰਡ।
0: ਅੱਛਾ ਜੀ।
1: ਇਸ ਵਿਸ਼ੇ ਤੇ ਉਨ੍ਹਾਂ ਨੇ ਗੱਲਾਂ ਬਾਤਾਂ ਕੀਤੀਆਂ ਤੇ ਇਹਦੇ ਨਾਲ ਨਾਲ ਤੁਹਾਨੂੰ ਪਤਾ ਹੀ ਆ ਵੀ ਗੀਤ ਸੰਗੀਤ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਉਹ ਤੇ ਹੋਣੀਆਂ।
0: ਮੌਸਮ ਕੀ ਕਹਿੰਦਾ ਜੀ?
1: ਮੌਸਮ ਕਹਿੰਦਾ ਵੀ ਜਿੱਦਾਂ ਅੱਜ ਹੁਣ ਲਹਿਰਾਂ ਵਹਿਰਾਂ ਲਾਈਆਂ ਸੀ, ਬਹੁਤ ਸਾਰੇ ਇਲਾਕਿਆਂ ਚ ਇੱਦਾਂ ਹੀ ਕੱਲ ਨੂੰ ਵੀ ਲਹਿਰਾਂ ਵਹਿਰਾਂ ਲੱਗਣ ਦੇ ਇਮਕਾਨ ਹੈਗਾ
0: ਜੀ,
1: ਤੇ ਆਸ ਕਰਦੇ ਆ ਵੀ ਹੁਣ ਜੇ ਸ਼ੁਰੂ ਹੋਇਆ ਭਾਈ ਤੇ ਇਹਨੂੰ ਹੁਣ ਕੋਈ ਸਿਰਾ ਤੇ ਲਾਵੇ ਨਾ। ਇਹ ਆਪਾਂ ਚੱਲੀਏ ਜੀ।
0: ਜੈ ਹਿੰਦ।

ਵਿਚਾਰ ਅਧੀਨ ਇਹ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 194 ਉੱਪਰ ਪੰਨੇ ਨਾਨਕ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚੀ ਬਾਣੀ ਮਾਰੂ ਦੱਖਣੀ ਸਿਰਲੇਖ ਹੇਠ ਪ੍ਰਾਪਤ ਹੁੰਦੀਆਂ ਹਨ। ਪੂਰਾ ਸਲੋਕ ਇਸ ਪ੍ਰਕਾਰ ਹੈ, ਜੇ ਤੂੰ ਮਿੱਤਰ ਅਸਾਡਾ ਹਿੱਕ ਭੋਲੀ ਨਾ ਵਿਛੋੜ, ਜਿਉ ਮਹਿੰਜਾ ਤੋਂ ਮੋਇਆ ਕਲਪੱਸੀ ਜਾਨੀ ਤੋਏ। ਮੈਂ ਆਰੰਭ ਵਿੱਚ ਹੀ ਆਪਣੇ ਸਰੋਤਿਆਂ ਨੂੰ ਇਸ ਬਾਣੀ ਸਿਰਲੇਖ ਮਾਰੂ ਦੱਖਣੇ ਬਾਰੇ ਦੱਸਣਾ ਜ਼ਰੂਰੀ ਸਮਝਦਾ ਹਾਂ। ਮਾਰੂ ਰਾਗ ਬਹੁਤ ਹੀ ਪ੍ਰਾਚੀਨ ਤੇ ਪ੍ਰਸਿੱਧ ਰਾਗ ਹੈ। ਸੰਗੀਤ ਖੇਤਰ ਦੇ ਵਿਦਵਾਨਾਂ ਨੇ ਇਸ ਨੂੰ ਖਾੜਵ ਜਾਤੀ ਦਾ ਰਾਗ ਨੇ ਪ੍ਰਭੂ ਨੂੰ ਆਪਣਾ